ਤੋੜਿਓ ਕਿਦਾਂ ਦੀ ਗੱਲ ਚੱਲ ਸੱਚੀ ਆ ਗੱਲ ਸਿਮਰਨ ਕੌਰ ਹੈ ਤੁਹਾਡੇ ਨਾਲ कहीं पे भी बाहर जाऊं किसी से भी मिलूं मेरे